ਕੁੜੀਆਂ ਵੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀ ਹੱਸਦੀਆਂ ਹੱਸਦੀਆਂ ਆਈਆਂ ਨੀ। ਮਾਏ, ਇੱਕ ਜੋਗੀ ਸਾਡੇ ਨਗਰ ਆਇਆ, ਕੰਨੀ ਉਸਨੇ ਮੁੰਦਰਾਂ ਪਾਈਆਂ ਨੀ, ਖੂਨੀ ਅੱਖੀਆਂ ਨਸ਼ੇ ਦੇ ਨਾਲ ਭਰੀਆਂ, ਨੈਨਾਂ ਖੀਵੀਆਂ ਸਾਨ ਚੜਾਈਆਂ ਨੀ, ਕਦੀ ਸੰਗਲੀ ਸੁੱਟ ਕੇ ਸ਼ਗਨ ਬੋਲੇ, ਕਦੀ ਸੁਹਾ ਤੇ ਉਸੀਆਂ ਪਾਈਆਂ ਨੀ, ਕਦੀ ਕਿੰਗ ਵਜਾਏ ਕੇ ਖੜਾ ਰੋਵੇ, ਕਦੀ ਹੱਸ ਕੇ ਨਾਦ ਕੁਕਾਈਆਂ ਨੀ। ਅੱਠੇ ਪੈਰ ਅੱਲਾ ਨੂੰ ਯਾਦ ਕਰਦਾ, ਖੈਰ ਉਸਨੂੰ ਪਾਉਂਦੀਆਂ ਮਾਈਆਂ ਨੀ। ਜੱਟਾਂ ਸੋਹਦੀਆਂ ਛੈਲ ਉਸ ਨਡਰੇ ਨੂੰ, ਜਿਵੇਂ ਚੰਦ ਦੁਆਲੇ ਘਟਾਂ ਛਾਈਆਂ ਨੇ, ਉਹਦੇ ਹੁਸਨ ਦੀਵਾਨੀਆਂ ਕੀਤੀਆਂ ਨੇ, ਗੱਲਾਂ ਮਿੱਠੀਆਂ ਬਹੁਤ ਰਸਾਈਆਂ ਨੇ।

ਰੱਬ ਝੂਠ ਨਾ ਕਰੇ ਤੇ ਹੋਵੇ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ, ਅੱਗੇ ਅੱਗ ਫਿਰਾਕ ਦੀ ਸਾੜ ਸੱਟੀ, ਸੜੀ ਬਲੀ ਨੂੰ ਮੁੜ ਕਿਉਂ ਫੱਟਿਆ ਸੂ। ਇਹ ਰੰਝ ਨਾ ਫੁੱਲ ਗੁਲਾਬ ਦਾ ਸੀ, ਮੇਰੇ ਹਿਜਰ ਅੰਦਰ ਜੋਬਨ ਕੱਟਿਆ ਸੂ, ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਦੀ ਨਫ਼ਾ ਕੀ ਖੱਟਿਆ ਸੂ। ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਕੜਾ ਨੀਰ ਦਾ ਚਾਹ ਉਲੱਟਿਆ ਸੂ, ਜ਼ਾਹਿਰ ਨਾ ਰੋਵੇ ਦਿਲੋਂ ਆਹ ਮਾਰੇ, ਅੱਖੀਂ ਜਿਗਰ ਦਾ ਖੂਨ ਪਲਟਿਆ ਸੂ। ਨੀ ਮੈਂ ਕੋਲ ਕੱਤੀ ਸੁਖਿਆਰੜਾ ਸੀ, ਮੇਰੇ ਵਾਸਤੇ ਦੁੱਖੜਾ ਕੱਟਿਆ ਸੂ, ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਜਫਾ ਜਾਲ ਕੀ ਖੱਟਿਆ ਵੱਟਿਆ ਸੂ।

ਸੈਤੀ ਜਾ ਕੇ ਹੀਰ ਦੇ ਕੋਲ ਬਹਿ ਕੇ ਭੇਤ ਯਾਰ ਦਾ ਸਭ ਸਮਝਾਇਆ ਈ। ਜਿਹਨੂੰ ਮਾਰ ਕੇ ਘਰੋਂ ਫਕੀਰ ਕੀਤੋ ਉਹ ਜੋਗਿੜਾ ਹੋ ਕੇ ਆਇਆ ਈ, ਉਹਨੂੰ ਠੱਗ ਕੇ ਮਹੀ ਚਰਾਈਆਂ ਨੀ ਇੱਥੇ ਆਣ ਕੇ ਰੰਗ ਵਟਾਇਆ ਈ, ਦਿੱਤੇ ਕੌਲ ਕਰਾਰ ਵਿਸਾਰ ਸਾਰੇ, ਆਨ ਸੈਦੇ ਨੂੰ ਕੌਂਤ ਬਣਾਇਆ ਈ, ਉਹ ਕੰਨ ਪੜਵਾ ਕੇ ਆਣ ਲੱਥਾ ਆਪ ਵਟੜੀ ਆਣ ਸਦਾਇਆ ਈ, ਆਪ ਹੋ ਜ਼ਲੇਖਾ ਦੇ ਵਾਂਗ ਸੱਚੀ ਉਹਨੂੰ ਯੂਸਫ ਚਾਹ ਬਣਾਇਆ ਈ। ਮਾਰ ਹਾਲ ਥੀ ਉਹ ਬੇਹਾਲ ਹੋਇਆ, ਕਿਹਾ ਭਾਬੀਏ ਮਗਜ਼ ਖਪਾਇਆ ਈ, ਕਤਲ ਆਮ ਚਾਇਆ ਮੁਲਕ ਸਾਫ਼ ਕੀਤਾ, ਨੈਨਾ ਵਾਲੀਏ ਲੋੜ ਉਠਾਇਆ ਈ।

ਹੀ ਰਾਮ ਦੀ ਸਈਆਂ ਦੇ ਨਜ਼ਰ ਪਈ। ਮਸਤ ਹਸਤ ਜੂ ਚਸ਼ਮ ਖੁਸ਼ਹਾਲ ਆਈ, ਜਿਵੇਂ ਬੁੱਤ ਵਿੱਚੋਂ ਉੱਠ ਜਾਣ ਦੌੜੀ, ਤਿਵੇਂ ਘਰਾਂ ਨੂੰ ਹੀਰ ਸਿਆਲ ਆਈ। ਅੱਜ ਸੁਖ ਦੇ ਨਾਲ ਸੁਹਾਵਦੀ ਹੈ, ਦਿਲੋਂ ਦੁੱਖ ਦੇ ਲਾ ਜੰਜਾਲ ਆਈ। ਨਵਾਂ ਪਾ ਦੀਦਾਰ ਮਹਿਬੂਬ ਵਾਲਾ, ਗਮ ਸੁੱਟ ਕੇ ਹੋ ਨਿਹਾਲ ਆਈ। ਮੁੱਖ ਯਾਰ ਵਾਲਾ ਚਾਨਣ ਅੱਖੀਆਂ ਦਾ, ਅੱਖੀਂ ਵੇਖ ਚਾਨਣ ਖੁਸ਼ੀ ਨਾਲ ਆਈ। ਰੱਬ ਵਿਛੜੇ ਯਾਰ ਮਿਲਾ ਦਿੱਤੇ, ਦਿਲੋਂ ਗਮਾਂ ਦਾ ਲਾ ਜ਼ਵਾਲ ਆਈ। ਸਿਆਲਾਂ ਬੈਠ ਕੇ ਸੱਠ ਵਿਚਾਰ ਕੀਤੀ, ਭਲੇ ਆਦਮੀ ਗੈਰਤਾਂ ਪਾਲਦੇ ਜੀ, ਯਾਰੋ ਗੱਲ ਮਸ਼ਹੂਰ ਜਹਾਨ ਉੱਤੇ, ਸਾਨੂੰ ਮਿਹਨੇ ਹੀਰ ਸਿਆਲ ਦੇ ਜੀ। ਪੱਟ ਛੱਡਦੀ ਕਾਲਕ ਬੇਟੀਆਂ ਦੀ, ਐਬ ਜੋਇਆਂ ਦੇ ਮਿਹਨੇ ਗਾਲ ਦੇ ਜੀ। ਪੱਤ ਰਹੇਗੀ ਨਾ ਜਿਕਰ ਟੋਰ ਦਈਏ, ਨੱਡੀ ਨਾਲ ਨੱਡੇ ਮਈ ਵਾਲ ਦੇ ਜੀ। ਜ਼ਹਿਰ ਦੇ ਕੇ ਮਾਰੀਏ ਹੀਰ ਤਾਈ, ਗੁਨਾਗਾਰ ਹੋ ਜਲ ਜਲਾਲ ਦੇ ਜੀ। ਰਹਿੰਦੀ ਹੀਰ ਬਿਮਾਰ ਲਾਚਾਰ ਅੱਗੇ, ਸੂਰਤ ਉਸ ਦੀ ਵਾਂਗ ਹਿਲਾਲ ਦੇ ਜੀ। ਕੈਦੋ ਆਖਿਆ ਰਾਂਝੇ ਨੂੰ ਮਾਰ ਸੁੱਟਿਆ, ਗੁਜ਼ਰ ਗਈ ਵਿੱਚ ਇਸ ਖਿਆਲ ਦੇ ਜੀ। ਮਗਰੋਂ ਜ਼ਹਿਰ ਦਿੱਤੀ ਵਿੱਚ ਕੋਲ ਸ਼ਰਬਤ, ਮਤ ਆਪਣੀ ਆਪ ਉਗਾਲ ਦੇ ਜੀ। ਹੀਰ ਜਾਨ ਬਹਕ ਤਸਲੀਮ ਹੋਈ, ਉਹਨੂੰ ਦਫਨ ਕਰ ਖਤ ਲਿਖਾਇਆ ਈ। ਵਕਤ ਮੌਤ ਦਾ ਮੰਨਿਆ ਅੰਬੀਆਂ ਨੇ, ਉੱਥੇ ਕਿਸੇ ਨਾ ਸੁਖਨ ਦੁਹਰਾਇਆ ਈ। ਕਾਸਿਦ ਦੌੜਿਆ ਚੰਗ ਸਿਆਲ ਤੋਂ ਜੀ, ਤੁਰਤ ਤਖ਼ਤ ਹਜ਼ਾਰੇ ਵਿੱਚ ਆਇਆ ਈ। ਡੇਰਾ ਪੁੱਛ ਕੇ ਤੀਦੋ ਦਾ ਜਾ ਵੜਿਆ, ਖਤ ਰੋਏ ਕੇ ਹੱਥ ਫੜਾਇਆ ਈ। ਰਾਂਝੇ ਪੁੱਛਿਆ ਖਬਰ ਕੀ ਲਿਆਇਆ ਏ, ਮੂੰਹ ਕਾਸਨੂੰ ਬੁਰਾ ਬਣਾਇਆ ਈ। ਕਾਸਿਦ ਉੱਠ ਕੇ ਮੁੱਖ ਤੋਂ ਆਹ ਮਾਰੀ, ਅੱਗੋਂ ਇਹ ਜਵਾਬ ਸੁਣਾਇਆ ਈ। ਤੇਰੇ ਮਾਲ ਨੂੰ ਧੜ ਵੀ ਉਹ ਪਿਆ, ਜਿਸ ਤੋਂ ਕਦੀ ਨਾ ਕਿਸੇ ਛੁੜਾਇਆ ਈ। ਹੀਰ ਮੋਈ ਨੂੰ ਅੱਠਵਾਂ ਪੈਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਭਜਾਇਆ ਈ। ਰਾਂਝੇ ਵਾਂਗ ਫਰਹਾਦ ਦੇ ਆਹ ਮਾਰੀ, ਜਾਨ ਗਈ ਸੁ ਹੋ ਹਵਾ ਮੀਆਂ, ਦੋਵੇਂ ਦਾਰ ਫਨਾ ਥੀ ਗਏ ਸਾਬਤ, ਜਾ ਫਿਰੇ ਵਿੱਚ ਦਾਰ ਬਕਾ ਮੀਆਂ, ਦੋਵੇਂ ਰਾਹ ਮਜਾਜ ਵਿੱਚ ਰਹੇ ਕਾਇਮ, ਨਾਲ ਸਿਦਕ ਦੇ ਗਏ ਵਹਾ ਮੀਆਂ। ਵਾਰਿਸ ਸ਼ਾਹ ਇਸ ਖਾਬ ਸਰਾਂਦੀ ਤੇ, ਕਈ ਵਾਜੜੇ ਗਏ ਵਜਾ ਮੀਆਂ।

ਬੀਬੀ ਕੋਲ ਸਜਾਦ ਜਾ ਗਈ ਕਰਪੂਰ ਸ਼ਮਾਰੀ ਮੇਰਾ ਪੁੱਤਰ ਹਜ਼ਾਰੀ ਰੁੱਤ ਸ਼ਾਮ ਵਜਣ ਦੀ।

0: सुनते रहिए FM 101 101 101।
1: पाकिस्तान च हर्बल इलाज नूं फरोग देण वाले अजीम तिब्बी इदारे दवाखाना प्रोफेसर सुलेमान वालों प्रोग्राम दी मेज़बान साइमा तुहाडे सारयां दी खिदमत च पुरखलूस दुआवां ते सलाम दा हदिया पेश करदी है। सोहणे भैण भराओ, साडी इह दुआ है कि सोहणा रब तुहानूं सेहत ते तंदरुस्ती अता फरमाए ते तुसीं अपने खानदान दे नाल खुशहाल जिंदगी गुजारो। लेकिन सोहणे भैण भराओ, जदों तिकर जिंदगी है बंदे नूं दुख सुख वांगू बीमारी दा भी सामना करना पैंदा है। ते जदों बंदा बीमार होवे ਉਹਨੂੰ ਸਭ ਤੋਂ ਪਹਿਲਾਂ ਇਲਾਜ ਵੱਲ ਤਵੱਜੋ ਕਰਨੀ ਚਾਹੀਦੀ ਹੈ, ਕਿਉਂਕਿ ਇਲਾਜ ਤਾਖੀਰ ਬਿਮਾਰੀ ਨੂੰ ਪੇਚੀਦਾ ਕਰ ਦਿੰਦੀ ਹੈ, ਫਿਰ ਇੱਕ ਤੋਂ ਬਾਅਦ ਦੂਜੀ ਅਤੇ ਦੂਜੀ ਤੋਂ ਬਾਅਦ ਤੀਜੀ ਬਿਮਾਰੀ ਅਤੇ ਜ਼ਿੰਦਗੀ ਨੂੰ ਰੋਗ ਲਾ ਦਿੰਦੀ ਹੈ। ਮੇਰੇ ਸੋਹਣੇ ਭੈਣ ਭਰਾਓ, ਹੁਣ ਤੁਸੀਂ ਸੋਚੋਗੇ ਕਿ ਪੱਕਾ ਅਤੇ ਮੁਸਤਕਿਲ ਇਲਾਜ ਕਿੱਥੋਂ ਕਰਾਈਏ? ਅਤੇ ਜਨਾਬ, ਸੋਚਣ ਅਤੇ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ, ਕਿਉਂਕਿ ਸਾਡੇ ਮੁਲਕ ਵਿੱਚ ਮੌਜੂਦ ਨੇ ਬੈਨ ਲਕਵਾਮੀ ਸ਼ੁਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਲਿਹਾਜ਼ਾ ਤੁਸੀਂ ਆਪਣੀ ਪਹਿਲੀ ਫੁਰਸਤ ਵਿੱਚ ਪਾਕਿਸਤਾਨ ਦੇ ਮੰਨੇ ਤੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਜਿਹਦੇ ਲਈ ਦਵਾਖਾਨੇ ਦਾ ਪਤਾ ਬੜੀ ਤਵੱਜੋ ਨਾਲ ਨੋਟ ਫਰਮਾਓ ਤੇ ਲਿਖੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਹਾਂਜੀ ਸੋਹਣੇ ਭੈਣ ਭਰਾ, ਤੁਹਾਡੀ ਮੇਜ਼ਬਾਨ ਸਾਇਮਾ ਹੁਣ ਤੁਹਾਡੀ ਮੁਲਾਕਾਤ ਕਰਾਉਂਦੀ ਹੈ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਸਰਬਰਾ, ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਅਤੇ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਸੀਂ ਆਪਣੀ ਦਰਸੀ, ਤਹਿਕੀਕੀ, ਸਮਾਜੀ ਅਤੇ ਤਿੱਬੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ, ਜਿਹਦੇ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
2: ਸਾਇਮਾ ਜੀ, ਮਸ਼ਹੂਰ ਤਾਂ ਮੈਂ ਹਾਂ ਕਿ ਮੇਰੇ ਸੋਹਣੇ ਭੈਣ ਭਰਾ ਮੈਨੂੰ ਆਪਣੇ ਮਸਾਇਲ ਵਿੱਚ ਸ਼ਾਮਿਲ ਕਰਦੇ ਨੇ, ਜਿਹੜਾ ਉਹਨਾਂ ਦੇ ਭਰਪੂਰ ਇਤਮਾਦ ਦਾ ਸਬੂਤ ਹੈ। ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਸਾਇਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਰਾਬਤਾ ਅਫਿਸਰ ਦੇ ਤੌਰ 'ਤੇ ਬਿਹਤਰੀਨ ਡਿਊਟੀ ਸਰ ਅੰਜਾਮ ਦੇ ਰਹੇ ਹੋ।
1: ਜੀ ਬੜੀ ਮਿਹਰਬਾਨੀ, ਮੈਂ ਤਾਂ

0: ਨਾਰਾਜ਼ ਹੋਣ ਲੱਗੀ ਸਾਂ ਕਿ ਤੁਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹੋ, ਮੇਰਾ ਕਿਉਂ ਨਹੀਂ? ਲੇਕਿਨ ਕੋਈ ਗੱਲ ਨਹੀਂ ਸੁਲੇਮਾਨ ਸਾਹਿਬ
1: ਜੀ ਜੀ,
0: ਮੈਂ ਇੱਕ ਗੱਲ ਵੇਖ ਕੇ ਬਹੁਤ ਹੈਰਾਨ ਹੋਈ ਹਾਂ।
1: ਕਿਹੜੀ?
0: ਮੇਰੇ ਇੱਕ ਜਾਣਨ ਵਾਲੇ ਨੇ, ਉਹਨਾਂ ਦਾ ਬੱਚਾ ਜਿਹਦੀ ਉਮਰ ਤਕਰੀਬਨ 2-2.5 ਸਾਲ ਹੋਵੇਗੀ
1: ਜੀ ਜੀ,
0: ਉਹ ਸੌਫਟ ਡਰਿੰਕ ਉਹ ਵੀ ਕੋਕੋ ਕੋਲਾ ਇੰਨੇ ਸ਼ੌਕ ਨਾਲ ਪੀਂਦਾ ਕਿ ਮੈਂ ਵੇਖ ਕੇ ਹੈਰਾਨ ਹੋ ਗਈ ਹਾਂ। ਬੱਚੇ ਦੀ ਮਾਂ ਨੇ ਫੀਡਰ 'ਚ ਬੋਤਲ ਭਰ ਕੇ ਦਿੱਤੀ, ਉਹ ਫਟਾਫਟ ਔਰ ਗਟਾਗਟ ਕਰਦਾ ਪੀ ਗਿਆ, ਜਿਵੇਂ ਦੂਜੇ ਬੱਚੇ ਦੁੱਧ ਦਾ ਫੀਡਰ ਪੀਂਦੇ ਨੇ। ਬੜੀ ਅਜੀਬ ਗੱਲ ਨਹੀਂ
1: ਸਹਿਮਾ ਜੀ? ਸੌਫਟ ਡਰਿੰਕ ਬਿਲਖਸੂਸ ਕੋਲਾ ਜਾਂ ਦੂਜੀ ਗੈਸ ਵਾਲੀ ਡਰਿੰਕ ਸਿਹਤ ਲਈ ਬਹੁਤ ਹੀ ਖਤਰਨਾਕ ਨੇ।
0: ਅੱਛਾ,
1: ਲੇਕਿਨ ਅੱਜ ਕੱਲ ਦੇ ਵਾਲਦੈਨ ਛੋਟੇ ਛੋਟੇ ਬੱਚਿਆਂ ਨੂੰ ਫੈਸ਼ਨ ਦੇ ਤੌਰ ਤੇ ਇਹ ਡਰਿੰਕਸ ਦਿੰਦੇ ਨੇ, ਜਿਹਦੇ ਨਾਲ ਬਿਮਾਰੀ 'ਚ ਬਹੁਤ ਇਜ਼ਾਫਾ ਹੋ ਰਿਹਾ ਹੈ। ਸਹਿਮਾ ਜੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਬਲਕਿ ਪਰੇਸ਼ਾਨ ਹੋਵੋਗੇ ਕਿ ਇਸ ਸਾਫਟ ਡਰਿੰਕ ਦੇ ਇਸਤੇਮਾਲ ਨਾਲ ਦੁਨੀਆ 'ਚ ਹਰ ਸਾਲ 1,80,000 ਅਫਰਾਦ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ
0: ਨੇ। ਸੁਲੇਮਾਨ ਸਾਹਿਬ, ਇਹ ਤੇ ਬਹੁਤ ਹੀ ਖਤਰਨਾਕ ਦਾਦੋਸ਼ੁਮਾਰ ਨੇ
1: ਜੀ। ਬਿਲਕੁਲ, ਬੜੀ ਤਲਖ ਅਤੇ ਫਿਕਰ ਅੰਗੇਜ਼ ਹਕੀਕਤ ਹੈ। ਸਹਿਮਾ ਜੀ, ਅਮੈਰੀਕਨ ਹਾਰਟ ਐਸੋਸੀਏਸ਼ਨ ਨੇ ਸਾਫਟ ਡਰਿੰਕ ਦੇ ਹਵਾਲੇ ਨਾਲ ਰਿਸਰਚ ਦੇ ਬਾਅਦ ਦੱਸਿਆ ਹੈ ਕਿ ਹਰ ਸਾਲ 1,30,000 ਅਫਰਾਦ ਸ਼ੂਗਰ ਨਾਲ, 40,000 ਅਫਰਾਦ ਦਿਲ ਦੀ ਬਿਮਾਰੀਆਂ ਅਤੇ 80,000 ਅਫਰਾਦ ਕੈਂਸਰ ਦੀ ਬਿਮਾਰੀਆਂ 'ਚ ਮੁਬਤਲਾ ਹੋ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ। ਯਾਨੀ ਸਾਫਟ ਡਰਿੰਕ ਦੇ ਇਸਤੇਮਾਲ ਤੋਂ ਇਹ ਬਿਮਾਰੀਆਂ ਹੁੰਦੀਆਂ ਨੇ। ਮਾਹਰੀਨ ਨੇ ਇਹ ਵੀ ਦੱਸਿਆ ਹੈ ਕਿ 70% ਅਮਵਾਤ ਗਰੀਬ ਮੁਲਕਾਂ ਵਿੱਚ ਹੁੰਦੀਆਂ ਨੇ।
0: ਓਹੋ, ਇਹ ਤੇ ਬਹੁਤ ਹੀ ਖਤਰਨਾਕ ਗੱਲ ਹੈ। ਸੁਲੇਮਾਨ ਸਾਹਿਬ, ਮੈਂ ਤੇ ਅੱਜ ਤੋਂ ਤੋਬਾ ਕਰਨੀ ਹੈ ਸਾਰੀ ਸੌਫਟ ਡਰਿੰਕ ਪੀਣ ਤੋਂ
1: ਜੀ। ਬਿਲਕੁਲ,
0: ਇਸ ਤੋਂ ਚੰਗਾ ਹੈ ਕਿ ਬੰਦਾ ਕਾਂਜੀ ਪੀ ਲਵੇ, ਕਮ ਅਜ਼ ਕਮ ਇੰਨੀ ਖਤਰਨਾਕ ਬਿਮਾਰੀਆਂ ਤੋਂ ਮਹਿਫੂਜ਼ ਰਹੇਗਾ ਨਾ
1: ਜੀ। ਸਹਿਮਾ ਜੀ, ਕਾਂਜੀ ਤੇ ਬਹੁਤ ਹੀ ਅੱਛੀ ਚੀਜ਼ ਹੈ, ਬਸ਼ਰਤ ਕਿ ਘਰ ਵਿੱਚ ਬਣਾਈ ਗਈ ਹੋਵੇ
0: ਜੀ। ਇਹ ਤੇ ਹੈ, ਬਾਜ਼ਾਰੀ ਕਾਂਜੀ ਤੇ ਸੁਣਿਆ ਕਿ ਉਹਦੇ ਵਿੱਚ ਕੈਮੀਕਲ ਵੀ ਪਾ ਕੇ ਤਿਆਰ ਕਰਦੇ ਨੇ।
1: ਹਾਂਜੀ,
0: ਬਹਰਹਾਲ ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਦੀ ਪਹਿਲੀ ਐਸ ਐਮ ਐਸ ਹਾਜ਼ਰ ਹੈ ਜਿਹੜੀ ਨਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ
1: ਜੀ ਜੀ।
0: ਲਿਖਦੇ ਨੇ ਕਿ ਮੈਂ ਗੁਲੂਕਾਰ ਹਾਂ। ਲਓ ਜੀ,
1: ਗੁਲੂਕਾਰ ਸਾਹਿਬ ਹਨ,
0: ਜਿਹਦੇ ਵਾਸਤੇ ਮੈਨੂੰ ਰਿਆਜ਼ ਵੀ ਕਰਨਾ ਪੈਂਦਾ ਹੈ, ਲੇਕਿਨ ਮੇਰਾ ਮਸਲਾ ਰੇਸ਼ਾ ਤੇ ਘੇਰਾ ਹੈ। ਮੈਨੂੰ ਗਲੇ 'ਚ ਹਰ ਵੇਲੇ ਰੇਸ਼ਾ ਮਹਿਸੂਸ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਗਲੇ 'ਚ ਖਰਾਸ਼ ਤੇ ਜਲਨ ਰਹਿੰਦੀ ਹੈ, ਸੀਨੇ 'ਚ ਤੰਗੀ ਤੇ ਨੱਕ ਬੰਦ ਹੋ ਜਾਂਦਾ ਹੈ। ਮੈਂ ਲਸੂੜੇ ਦੀ ਚਟਨੀ ਵੀ ਇਸਤੇਮਾਲ ਕੀਤੀ ਸੀ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
1: ਨਾਸਰ ਭਾਈ, ਤੁਸੀਂ ਫਨਕਾਰ ਹੋ ਤੇ ਫਨਕਾਰ ਮੁਲਕ ਦਾ ਸਰਮਾਇਆ ਹੁੰਦੇ ਨੇ, ਲਿਹਾਜ਼ਾ ਮੈਂ ਵੀ ਤੁਹਾਡੀ ਸਿਹਤ ਯਾਬੀ ਵਾਸਤੇ ਖਸੂਸੀ ਤੌਰ ਤੇ ਦੁਆ ਗੋਆਂ। ਮੇਰੇ ਭਾਈ, ਰੇਸ਼ੇ ਤੇ ਬਲਗਮ ਦੀ ਜ਼ਿਆਦਤੀ ਨਾਲ ਜੋੜਾਂ ਦਾ ਦਰਦ, ਦਮਾ, ਦਰਦ ਸ਼ਕੀਕਾ, ਵਾਲਾਂ ਦਾ ਡਿੱਗਣਾ ਤੇ ਨਜ਼ਰ ਦੀ ਕਮਜ਼ੋਰੀ ਵਰਗੀ ਬਿਮਾਰੀਆਂ ਹੋ ਜਾਂਦੀਆਂ ਨੇ। ਐਸੇ ਲਈ ਤੁਸੀਂ ਇਲਾਜ ਵਿੱਚ ਕੁਤਾਹੀ ਨਹੀਂ ਕਰਨੀ। ਮੇਰੇ ਮੁਹਤਰਮ ਭਾਈ, ਲਸੂੜੇ ਦੀ ਚਟਨੀ ਦਾ ਇਸ ਬਿਮਾਰੀ ਨਾਲ ਕੋਈ ਤਲਕ ਨਹੀਂ। ਤੁਸੀਂ ਤੁਰਸ਼ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਬਹੁਤ ਹੀ ਲਾਜਵਾਬ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਜਿਗਰ ਦੀ ਸਲਾਹ ਕਰਕੇ ਰੇਸ਼ੇ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਤੇ ਸਾਲੇ ਖੂਨ ਪੈਦਾ ਕਰਦੀ ਹੈ। ਤੁਸੀਂ ਇਹ ਦਵਾਈ ਬੜੀ ਪਾਬੰਦੀ ਨਾਲ ਲੈਣੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ
0: ਜੀ, ਇਨਸ਼ਾਅੱਲਾ ਤਾਲਾ। ਤੇ ਫਿਰ ਰਿਆਜ਼ ਵੀ ਕਰਨਾ ਤੇ ਬਿਆਜ਼ ਵੀ ਪੜ੍ਹਨਾ। ਨਾਸਰ ਭਾਈ, ਸਾਡੀ ਦੁਆ ਹੈ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਤੇ ਤੁਸੀਂ ਸਦਾ ਮੁਸਕੁਰਾਉਂਦੇ ਤੇ ਗਾਉਂਦੇ ਰਹੋ। ਸੁਲੇਮਾਨ ਸਾਹਿਬ
1: ਜੀ ਜੀ,
0: ਇਸ ਬਿਮਾਰੀ 'ਚ ਲਸੂੜਾ ਕਿੱਦਾਂ ਆ ਗਿਆ? ਇਹ ਤਾਂ ਹਿਸਾਬ ਹੋ ਗਿਆ, ਤੂੰ ਕੌਣ, ਮੈਂ ਲਸੂੜਾ।
1: ਸਹਿਮਾ ਜੀ,
0: ਯਾਨੀ ਕਾਮ ਕਾ ਲਸੂੜਾ।
1: ਸਹਿਮਾ ਜੀ, ਇਹ ਟੋਟਕੀ ਨੁਸਖਾ ਹੈ, ਕਿਸੇ ਨੇ ਦੱਸਿਆ ਹੋਵੇਗਾ, ਇਹਨਾਂ ਨੇ ਇਸਤੇਮਾਲ ਕਰ ਲਿਆ
0: ਜੀ। ਬਿਲਕੁਲ, ਯਾਨੀ ਤਿੱਬੇ ਟੋਟਕਾ ਦਾ ਬੇਮੈਨੀ ਨੁਸਖਾ। ਸੁਲੇਮਾਨ ਸਾਹਿਬ
1: ਜੀ ਜੀ,
0: ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ।
1: ਅੱਛਾ,
0: ਲਿਹਾਜ਼ਾ ਤੁਸੀਂ ਕੁਝ ਦੇਰ ਆਰਾਮ ਕਰੋ ਤੇ ਸੌਫਟ ਡਰਿੰਕ ਪੀਣ ਦੇ ਇਲਾਵਾ ਫਰੈਸ਼ ਜੂਸ ਚਾਹੇ ਜਾਂ ਕਾਫੀ ਨੋਸ਼ ਫਰਮਾਓ।
1: ਠੀਕ ਹੈ,
0: ਤੇ ਮੈਂ ਹੁਣੇ ਭੈਣ ਭਰਾਵਾਂ ਨੂੰ ਪਤਾ ਲਿਖਾ ਕੇ ਆਉਂਦੀ ਹਾਂ।
1: ਠੀਕ,
0: ਸੋਹਣੀ ਭੈਣ ਭਰਾਓ, ਬੜੀ ਤਵੱਜੋ ਫਰਮਾਓ, ਕਿਉਂਕਿ ਹੁਣ ਮੈਂ ਤੁਹਾਨੂੰ ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਲਿਖਵਾਵਾਂਗੀ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੀ ਦਰੁਸਤ ਤਸ਼ਖੀਸ ਤੇ ਮੁਸਤਕਿਲ ਇਲਾਜ ਵਾਸਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲ ਸਕੋ। ਤੇ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160।

0: رات کے 10 بجے، السلام علیکم، یہ ریڈیو پاکستان ہے، مجاہد خان سے خبریں سنیے، اہم خبروں کا خلاصہ۔ نائب وزیراعظم یروشلم کے بارے میں کل سے اردن میں منعقد ہونے والے عرب لیگ اور اسلامی ممالک گروپ کے وزرائے خارجہ کے اجلاس میں شرکت کریں گے۔ ایران نے پاکستان کے ساتھ تجارت اور اقتصادی تعاون کو مزید فروغ دینے میں دلچسپی کا اظہار کیا ہے۔ چیف آف ڈیفینس فورسز نے کہا ہے کہ پاکستان کی مسلح افواج ریلیف، ریسکیو اور بحالی کے کاموں میں سول انتظامیہ اور NDMA کو مدد فراہم کرنے کے لیے پوری طرح تیار ہے۔ بھارت کے 5 اگست 2019 کے غیر قانونی اقدام کی مذمت کے لیے یوم استحصال کشمیر کل منایا جائے گا۔
1: موسم برسات کے لیے ضروری احتیاطی تدابیر، برساتی نالوں اور سیوریج سسٹم کے اندر کوڑا کرکٹ پھینکنے سے اجتناب کریں۔ بوسیدہ اور کچے مکانات کے رہائشی شدید بارش کی صورت میں محفوظ مقامات پر منتقل ہو جائیں۔ حفاظت صرف احتیاط میں۔ 101 FM۔
2: موسلادھار بارش اور شدید ژالہ باری لوگوں کو زخمی اور عمارتوں، گاڑیوں اور کھڑی فصلوں کو نقصان پہنچا سکتی ہے۔ تیز اور مسلسل بارشوں سے پانی چھتوں، گھروں کی بنیادوں اور جوڑ وغیرہ میں اکٹھا ہو کر باعث تکلیف اور جانی اور مالی نقصان کا سبب بن سکتا ہے۔ اس سے بچاؤ کے لیے یہ چند احتیاطی تدابیر اختیار کریں۔ دیواروں، چھتوں اور بنیادوں میں دراڑوں کا مکمل معائنہ کریں۔ دیواروں اور چھتوں میں شگاف کی مرمت کریں اور اس بات کو یقینی بنائیں کہ تمام سٹرکچر تیز بارشوں کو برداشت کرنے کے قابل ہے۔ عمارتوں کی اکھڑتی ٹائلیں یا اینٹیں ان کو محفوظ کر لیں یا ہٹا دیں جو شدید بارشوں کے دوران اکھڑ سکتی ہیں اور خطرہ بن سکتی ہیں۔ اس بات کو یقینی بنائیں کہ نکاسی آپ کے نظام میں ملبا یا کچرا نہ ہو تاکہ پانی کے جمع ہونے سے بچا جا سکے۔
1: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاولپور، سرگودا، لاڑکانہ، مٹھی، بچھا، خیرپور، کوہاٹ، بنو، ابٹ آباد اینڈ میرپور آزاد کشمیر، دا بگیسٹ ایف ایم ریڈیو نیٹورک آف پاکستان۔
3: For latest news headlines after every 1 hour, tune into FM 101, the channel of Radio Pakistan. Radio Pakistan.
4: Sunte rahiye FM 101.
5: پاکستان چ ہربل علاج نو فروغ دین والے عظیم طبی ادارے دواخانہ پروفیسر سلیمان ولوں پروگرام دی میزبان سائمہ تہاڈے سارے دی خدمت وچ پرخلوص دعاواں تے سلام دا ہدیہ پیش کر دیے۔ سونے پین پراو، ساڈی یہ دعا ہے کہ سونا رب تانوں صحت و تندرستی عطا فرمائے تے تسی اپنے خاندان دے نال خوشحال زندگی گزارو۔ لیکن سونے پین پراو، جدوں تک زندگی ہے بندے نوں دکھ سکھ وانگوں بیماری دا وی سامنا کرنا پیندا ہے، تے جدوں بندہ بیمار ہووے اونوں سب تو پہلا علاج ول توجہ کرنی چاہیے، کیونکہ علاج تاخیر بیماری نوں پیچیدہ کر دیندی ہے، پھر ایک تو بعد دوجی تے دوجی تو بعد تیجی بیماری تے زندگی نوں روگ لا دیندی ہے۔ میرے سونے پین پراؤ، ہن تسی سوچو گے کہ پکا تے مستقل علاج کتھوں کرائیے؟ تے جناب، سوچن تے پریشان ہون دی کوئی گل نہیں، کیونکہ ساڈے ملک وچ موجود نے بین الاقوامی شہرت یافتہ طبیب جناب پروفیسر سلیمان صاحب۔ لہٰذا تسی اپنی پہلی فرصت وچ پاکستان دے منے تنے طبیب جناب پروفیسر سلیمان صاحب نوں ملو، جے دے لئی دواخانے دا پتہ بڑی توجہ نال نوٹ فرماؤ تے لکھو۔ سلیمان دواخانہ، رجسٹرڈ، پل فلائی اوور بالمقابل مینار پاکستان، مین راوی روڈ، لاہور۔ فون نمبر 042-377-27-160، یعنی 042-377-27-160، موبائل نمبر 03004142600۔ 08 یعنی 0300 4142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਤੁਹਾਡੀ ਮੇਜ਼ਬਾਨ ਸਾਇਮਾ ਹੁਣ ਤੁਹਾਡੀ ਮੁਲਾਕਾਤ ਕਰਾਉਂਦੀ ਹੈ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਸਰਬਰਾ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਤੇ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਸੀਂ ਆਪਣੀ ਦਰਸੀ, ਤਹਿਕੀਕੀ, ਸਮਾਜੀ ਤੇ ਤਿੱਬੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ, ਜਿਹਦੇ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
6: ਸਹਿਮਾ ਜੀ, ਮਸ਼ਹੂਰ ਤਾਂ ਮੈਂ ਹਾਂ ਕਿ ਮੇਰੇ ਸੋਹਣੇ ਭੈਣ ਭਰਾ ਮੈਨੂੰ ਆਪਣੇ ਮਸਾਇਲ ਵਿੱਚ ਸ਼ਾਮਿਲ ਕਰਦੇ ਨੇ, ਜਿਹੜਾ ਉਹਨਾਂ ਦੇ ਭਰਪੂਰ ਇਤਮਾਦ ਦਾ ਸਬੂਤ ਹੈ। ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਰਾਬਤਾ ਅਫਿਸਰ ਦੇ ਤੌਰ 'ਤੇ ਬਿਹਤਰੀਨ ਡਿਊਟੀ ਸਰ ਅੰਜਾਮ ਦੇ ਰਹੇ ਹੋ।
5: ਜੀ ਬੜੀ ਮਿਹਰਬਾਨੀ, ਮੈਂ ਤਾਂ ਨਾਰਾਜ਼ ਹੋਣ ਲੱਗੀ ਸਾਂ ਕਿ ਤੁਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹੋ, ਮੇਰਾ ਕਿਉਂ ਨਹੀਂ? ਲੇਕਿਨ ਕੋਈ ਗੱਲ ਨਹੀਂ ਸੁਲੇਮਾਨ ਸਾਹਿਬ
6: ਜੀ। ਜੀ,
5: ਮੈਂ ਇੱਕ ਗੱਲ ਵੇਖ ਕੇ ਬਹੁਤ ਹੈਰਾਨ ਹੋਈ ਹਾਂ।
6: ਕਿਹੜੀ?
5: ਮੇਰੇ ਇੱਕ ਜਾਣਨ ਵਾਲੇ ਨੇ, ਉਹਨਾਂ ਦਾ ਬੱਚਾ ਜਿਹਦੀ ਉਮਰ ਤਕਰੀਬਨ 2-2.5 ਸਾਲ ਹੋਵੇਗੀ,
6: ਜੀ ਜੀ,
5: ਉਹ ਸੌਫਟ ਡਰਿੰਕ, ਉਹ ਵੀ ਕੋਕੋ ਕੋਲਾ, ਇੰਨੇ ਸ਼ੌਕ ਨਾਲ ਪੀਂਦਾ ਕਿ ਮੈਂ ਵੇਖ ਕੇ ਹੈਰਾਨ ਹੋ ਗਈ ਹਾਂ। ਬੱਚੇ ਦੀ ਮਾਂ ਨੇ ਫੀਡਰ 'ਚ ਬੋਤਲ ਭਰ ਕੇ ਦਿੱਤੀ, ਉਹ ਫਟਾਫਟ ਔਰ ਗਟਾ ਗਟ ਕਰਦਾ ਪੀ ਗਿਆ, ਜਿਵੇਂ ਦੂਜੇ ਬੱਚੇ ਦੁੱਧ ਦਾ ਫੀਡਰ ਪੀਂਦੇ ਨੇ। ਬੜੀ ਅਜੀਬ ਗੱਲ ਨਹੀਂ
6: ਸਹਿਮਾ ਜੀ? ਸੌਫਟ ਡਰਿੰਕ, ਬਿਲਖਸੂਸ ਕੋਲਾ ਜਾਂ ਦੂਜੀ ਗੈਸ ਵਾਲੀ ਡਰਿੰਕ ਸਿਹਤ ਲਈ ਬਹੁਤ ਹੀ ਖਤਰਨਾਕ ਨੇ।
5: ਅੱਛਾ,
6: ਲੇਕਿਨ ਅੱਜ ਕੱਲ੍ਹ ਦੇ ਵਾਲਦਿਆਂ ਛੋਟੇ ਛੋਟੇ ਬੱਚਿਆਂ ਨੂੰ ਫੈਸ਼ਨ ਦੇ ਤੌਰ 'ਤੇ ਇਹ ਡਰਿੰਕਸ ਦਿੰਦੇ ਨੇ, ਜਿਹਦੇ ਨਾਲ ਬਿਮਾਰੀ 'ਚ ਬਹੁਤ ਇਜ਼ਾਫਾ ਹੋ ਰਿਹਾ ਹੈ। ਸਹਿਮਾ ਜੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਬਲਕਿ ਪਰੇਸ਼ਾਨ ਹੋਵੋਗੇ ਕਿ ਸਾਫਟ ਡਰਿੰਕ ਦੇ ਇਸਤੇਮਾਲ ਨਾਲ ਦੁਨੀਆ 'ਚ ਹਰ ਸਾਲ 1,80,000 ਅਫਰਾਦ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ
5: ਨੇ। ਸੁਲੇਮਾਨ ਸਾਹਿਬ, ਇਹ ਤੇ ਬਹੁਤ ਹੀ ਖਤਰਨਾਕ ਅਦਾਦੋਸ਼ੁਮਾਰ ਨੇ।
6: ਜੀ ਬਿਲਕੁਲ, ਬੜੀ ਤਲਖ ਅਤੇ ਫਿਕਰ ਅੰਗੇਜ਼ ਹਕੀਕਤ ਹੈ। ਸਹਿਮਾ ਜੀ, ਅਮੈਰੀਕਨ ਹਾਰਟ ਐਸੋਸੀਏਸ਼ਨ ਨੇ ਸਾਫਟ ਡਰਿੰਕ ਦੇ ਹਵਾਲੇ ਨਾਲ ਰਿਸਰਚ ਦੇ ਬਾਅਦ ਦੱਸਿਆ ਹੈ ਕਿ ਹਰ ਸਾਲ 1,30,000 ਅਫਰਾਦ ਸ਼ੂਗਰ ਨਾਲ, 40,000 ਅਫਰਾਦ ਦਿਲ ਦੀ ਬਿਮਾਰੀਆਂ ਅਤੇ 80,000 ਅਫਰਾਦ ਕੈਂਸਰ ਦੀ ਬਿਮਾਰੀਆਂ 'ਚ ਮੁਬਤਲਾ ਹੋ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ। ਯਾਨੀ ਸਾਫਟ ਡਰਿੰਕ ਦੇ ਇਸਤੇਮਾਲ ਤੋਂ ਇਹ ਬਿਮਾਰੀਆਂ ਹੁੰਦੀਆਂ ਨੇ। ਮਾਹਰੀਨ ਨੇ ਇਹ ਵੀ ਦੱਸਿਆ ਹੈ ਕਿ 70% ਅਮਵਾਤ ਗਰੀਬ ਮੁਲਕਾਂ ਵਿੱਚ ਹੁੰਦੀਆਂ ਨੇ।
5: ਓਹੋ, ਇਹ ਤਾਂ ਬਹੁਤ ਹੀ ਖਤਰਨਾਕ ਗੱਲ ਹੈ। ਸੁਲੇਮਾਨ ਸਾਹਿਬ, ਮੈਂ ਤੇ ਅੱਜ ਤੋਂ ਤੋਬਾ ਕਰਨੀ ਹੈ ਸਾਰੀ ਸੌਫਟ ਡਰਿੰਕ ਪੀਣ ਤੋਂ।
6: ਜੀ ਬਿਲਕੁਲ,
5: ਇਹ ਤੋਂ ਚੰਗਾ ਹੈ ਕਿ ਬੰਦਾ ਕਾਂਜੀ ਪੀ ਲਵੇ, ਕਮ ਅਜ਼ ਕਮ ਇੰਨੀ ਖਤਰਨਾਕ ਬਿਮਾਰੀਆਂ ਤੋਂ ਮਹਿਫੂਜ਼ ਰਹੇਗਾ ਨਾ।
6: ਜੀ ਸਹਿਮਾ ਜੀ, ਕਾਂਜੀ ਤੇ ਬਹੁਤ ਹੀ ਅੱਛੀ ਚੀਜ਼ ਹੈ, ਬਸ਼ਰਤੇ ਕਿ ਘਰ ਵਿੱਚ ਬਣਾਈ ਗਈ ਹੋਵੇ।
5: ਜੀ ਇਹ ਤੇ ਹੈ, ਬਾਜ਼ਾਰੀ ਕਾਂਜੀ ਤੇ ਸੁਣਿਆ ਕਿ ਉਹਦੇ ਵਿੱਚ ਕੈਮੀਕਲ ਵੀ ਪਾ ਕੇ ਤਿਆਰ ਕਰਦੇ ਨੇ।
6: ਹਾਂਜੀ,
5: ਬਹਰਹਾਲ ਸੁਲੇਮਾਨ ਸਾਹਿਬ
6: ਜੀ,
5: ਪ੍ਰੋਗਰਾਮ ਦੀ ਪਹਿਲੀ SMS ਹਾਜ਼ਰ ਹੈ ਜਿਹੜੀ ਨਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ।
6: ਜੀ ਜੀ,
5: ਲਿਖਦੇ ਨੇ ਕਿ ਮੈਂ ਗੁਲੂਕਾਰ ਹਾਂ। ਲਓ ਜੀ,
6: ਗੁਲੂਕਾਰ ਸਾਹਿਬ ਆਏ ਨੇ,
5: ਜਿਹਦੇ ਵਾਸਤੇ ਮੈਨੂੰ ਰਿਆਜ਼ ਵੀ ਕਰਨਾ ਪੈਂਦਾ ਹੈ। ਲੇਕਿਨ ਮੇਰਾ ਮਸਲਾ ਰੇਸ਼ਾ ਤੇ ਕੇਰਾ ਹੈ, ਮੈਨੂੰ ਗਲੇ 'ਚ ਹਰ ਵੇਲੇ ਰੇਸ਼ਾ ਮਹਿਸੂਸ ਹੁੰਦਾ ਜਿਹਦੀ ਵਜ੍ਹਾ ਨਾਲ ਗਲੇ 'ਚ ਖਰਾਸ਼ ਤੇ ਜਲਨ ਰਹਿੰਦੀ ਹੈ, ਸੀਨੇ 'ਚ ਤੰਗੀ ਤੇ ਨੱਕ ਬੰਦ ਹੋ ਜਾਂਦਾ ਹੈ। ਮੈਂ ਲਸੂੜੇ ਦੀ ਚਟਨੀ ਵੀ ਇਸਤੇਮਾਲ ਕੀਤੀ ਸੀ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
6: ਨਾਸਰ ਭਾਈ, ਤੁਸੀਂ ਫਨਕਾਰ ਹੋ ਤੇ ਫਨਕਾਰ ਮੁਲਕ ਦਾ ਸਰਮਾਇਆ ਹੁੰਦੇ ਨੇ।
5: ਹਾਂਜੀ,
6: ਲਿਹਾਜ਼ਾ ਮੈਂ ਵੀ ਤੁਹਾਡੀ ਸਿਹਤ ਯਾਬੀ ਵਾਸਤੇ ਖਸੂਸੀ ਤੌਰ ਤੇ ਦੁਆ ਗੋਵਾਂ। ਮੇਰੇ ਭਾਈ, ਰੇਸ਼ੇ ਤੇ ਬਲਗਮ ਦੀ ਜ਼ਿਆਦਤੀ ਨਾਲ ਜੋੜਾਂ ਦਾ ਦਰਦ, ਦਮਾ, ਦਰਦ ਸ਼ਕੀਕਾ, ਵਾਲਾਂ ਦਾ ਡਿੱਗਣਾ ਤੇ ਨਜ਼ਰ ਦੀ ਕਮਜ਼ੋਰੀ ਵਰਗੀ ਬਿਮਾਰੀਆਂ ਹੋ ਜਾਂਦੀਆਂ ਨੇ। ਐਸੇ ਲਈ ਤੁਸੀਂ ਇਲਾਜ ਵਿੱਚ ਕੁਤਾਹੀ ਨਹੀਂ ਕਰਨੀ।
5: ਬਿਲਕੁਲ
6: ਮੇਰੇ ਮੁਹਤਰਮ ਭਾਈ, ਲਸੂੜੇ ਦੀ ਚਟਨੀ ਦਾ ਇਸ ਬਿਮਾਰੀ ਨਾਲ ਕੋਈ ਤਲਕ ਨਹੀਂ।
5: ਲਓ ਦੱਸੋ,
6: ਤੁਸੀਂ ਤੁਰਸ਼ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਬਹੁਤ ਹੀ ਲਾਜਵਾਬ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਜਿਗਰ ਦੀ ਇਸਲਾਹ ਕਰਕੇ ਰੇਸ਼ੇ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਤੇ ਸਾਲੇ ਖੂਨ ਪੈਦਾ ਕਰਦੀ ਹੈ। ਤੁਸੀਂ ਇਹ ਦਵਾਈ ਬੜੀ ਪਾਬੰਦੀ ਨਾਲ ਲੈਣੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ
5: ਜੀ, ਇਨਸ਼ਾਅੱਲਾ ਤਾਲਾ। ਤੇ ਫਿਰ ਰਿਆਜ਼ ਵੀ ਕਰਨਾ ਤੇ ਬਿਆਸ ਵੀ ਪੜਨਾ। ਨਾਸਰ ਭਾਈ, ਸਾਡੀ ਦੁਆ ਹੈ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਤੇ ਤੁਸੀਂ ਸਦਾ ਮੁਸਕਰਾਉਂਦੇ ਤੇ ਗਾਉਂਦੇ ਰਹੋ। ਸੁਲੇਮਾਨ ਸਾਹਿਬ
6: ਜੀ, ਜੀ
5: ਇਸ ਬਿਮਾਰੀ 'ਚ ਲਸੂੜਾ ਕਿੱਦਾਂ ਆ ਗਿਆ? ਇਹ ਤੇ ਉਹੀ ਹਿਸਾਬ ਹੋ ਗਿਆ, ਤੂੰ ਕੌਣ, ਮੈਂ ਲਸੂੜਾ।
6: ਸਹਿਮਾ ਜੀ,
5: ਇਹ ਨਿਕਾਮ ਕਾ ਲਸੂੜਾ।
6: ਸਹਿਮਾ ਜੀ, ਇਹ ਟੋਟਕੀ ਨੁਸਖਾ ਹੈ, ਕਿਸੇ ਨੇ ਦੱਸਿਆ ਹੋਵੇਗਾ, ਇਹਨਾਂ ਨੇ ਇਸਤੇਮਾਲ ਕਰ ਲਿਆ।
5: ਜੀ ਬਿਲਕੁਲ, ਯਾਨੀ ਤਿੱਬੇ ਟੋਟਕਾ ਦਾ ਬੇਮੈਨੀ ਨੁਸਖਾ। ਸੁਲੇਮਾਨ ਸਾਹਿਬ
6: ਜੀ, ਜੀ
5: ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ।
6: ਅੱਛਾ,
5: ਲਿਆਦਾ ਤੁਸੀਂ ਕੁਝ ਦੇਰ ਆਰਾਮ ਕਰੋ ਤੇ ਸੌਫਟ ਡਰਿੰਕ ਪੀਣ ਦੇ ਇਲਾਵਾ ਫਰੈਸ਼ ਜੂਸ ਚਾਹੇ ਜਾਂ ਕਾਫੀ ਨੋਸ਼ ਫਰਮਾ ਤੇ ਮੈਂ ਹੁਣ ਹੀ ਭੈਣ ਭਰਾਵਾਂ ਨੂੰ ਪਤਾ ਲਿਖਾ ਕੇ ਆਉਂਦੀ ਹਾਂ। ਸੋਹਣੀ ਭੈਣ ਭਰਾਓ, ਬੜੀ ਤਵੱਜੋ ਫਰਮਾਓ, ਕਿਉਂਕਿ ਹੁਣ ਮੈਂ ਤੁਹਾਨੂੰ ਦਵਾਖਾਨੇ ਦਾ ਪਤਾ ਅਤੇ ਫੋਨ ਨੰਬਰ ਲਿਖਵਾਵਾਂਗੀ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੀ ਦਰੁਸਤ ਤਸ਼ਖੀਸ ਅਤੇ ਮੁਸਤਕਿਲ ਇਲਾਜ ਵਾਸਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲ ਸਕੋ ਅਤੇ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਹੁਣ ਤੁਸੀਂ ਬਿਮਾਰੀਆਂ ਤੋਂ ਬਿਲਕੁਲ ਨਾ ਘਬਰਾਓ ਅਤੇ ਫੌਰੀ ਦਵਾਖਾਨੇ 'ਤੇ ਜਾ ਕੇ ਪਾਕਿਸਤਾਨ ਦੇ ਮਾਹਿਰ ਨਰਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ ਅਤੇ ਬਿਮਾਰੀਆਂ ਤੋਂ ਨਿਜਾਤ ਪਾਓ। ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ ਅਤੇ ਆਪਣੀ ਡਿਊਟੀ ਸਰ ਅੰਜਾਮ ਦੇਣੀ ਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਆਤਿਫ ਰਜ਼ਾ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਅੱਲਾਹ ਪਾਕ ਨੇ ਹਰ ਨਿਮਤ ਦਿੱਤੀ ਹੈ, ਲੇਕਿਨ ਮੈਂ ਔਲਾਦ ਦੀ ਨਿਮਤ ਤੋਂ ਮਹਿਰੂਮ ਹਾਂ। ਸ਼ਾਦੀ ਨੂੰ 8 ਸਾਲ ਹੋ ਗਏ ਨੇ, ਬੜਾ ਇਲਾਜ ਕਰਵਾਇਆ, ਬਲਕਿ ਮੈਂ ਤੇ ਯੂਕੇ ਤੋਂ ਵੀ ਇਲਾਜ ਕਰਵਾਇਆ, ਲੇਕਿਨ ਮੇਰੀ ਪ੍ਰੋਬਲਮ ਠੀਕ ਨਹੀਂ ਹੋਈ। ਸੁਲੇਮਾਨ ਸਾਹਿਬ, ਮੇਰੇ ਇੱਕ ਦੋਸਤ ਦੇ ਕਜ਼ਨ ਨੂੰ ਵੀ ਇਹੀ ਮਸਲਾ ਹੋਇਆ ਸੀ। ਉਹਨਾਂ ਨੇ 1 ਸਾਲ ਪਹਿਲਾਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਜਿਹਦੇ ਬਾਅਦ ਅੱਲਾਹ ਤਾਲਾ ਨੇ ਉਹਨਾਂ ਨੂੰ ਸਿਹਤ ਅਤਾਤ ਕੀਤੀ। ਸੁਲੇਮਾਨ ਸਾਹਿਬ, ਮੈਂ ਉਹਨਾਂ ਦੇ ਮਸ਼ਵਰੇ 'ਤੇ ਹੀ ਈਮੇਲ ਲਿਖਿਆ ਅਤੇ ਨਾਲ ਹੀ ਆਪਣੀ ਸਾਰੀਆਂ ਮੈਡੀਕਲ ਰਿਪੋਰਟਸ ਜਿਹੜੀਆਂ ਨੇ ਟੈਸਟ ਕਰਵਾਏ ਨੇ ਉਹਨਾਂ ਦੇ ਤੁਹਾਨੂੰ ਇਰਸਾਲ ਕਰ ਰਿਹਾ ਵਾਂ। ਮਿਹਰਬਾਨੀ ਕਰਕੇ ਇਸ ਬਾਰੇ ਆਪਣੀ ਮਾਹਿਰਾਨਾ ਰਾਏ ਤੋਂ ਆਗਾਹ ਫਰਮਾਓ। ਜੀ
6: ਮੋਹਤਰਮ ਆਤਫ ਭਾਈ, ਮੈਂ ਤੁਹਾਡੀ ਇਰਸਾਲ ਕਰਦੀਆਂ ਰਿਪੋਰਟਸ ਦੇਖੀਆਂ ਨੇ। ਮੇਰੇ ਪਿਆਰੇ ਭਾਈ, ਤਿੱਬੀ ਤੌਰ 'ਤੇ ਇਹ ਬਿਮਾਰੀ ਕਾਬਲੇ ਇਲਾਜ ਹੈ ਅਤੇ ਮੇਰੇ ਕੋਲ ਐਸੀ ਬਹੁਤ ਸਾਰੀ ਮਿਸਾਲਾਂ ਮੌਜੂਦ ਨੇ ਜਿਹੜੇ ਸਾਡੇ ਟ੍ਰੀਟਮੈਂਟ ਦੇ ਜ਼ਰੀਏ ਅਲਹਮਦੁਲਿਲਾ ਸਹਿਬ ਔਲਾਦ ਹੋਏ ਨੇ। ਲਿਹਾਜ਼ਾ ਮੇਰਾ ਮਸ਼ਵਰਾ ਹੈ ਕਿ ਤੁਸੀਂ ਵੀ ਇੱਕ ਵਾਰੀ ਇਲਾਜ ਕਰਾਓ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਨਾ ਸਿਰਫ ਤੁਹਾਡੀ ਬਿਮਾਰੀ ਠੀਕ ਹੋ ਜਾਏਗੀ, ਬਲਕਿ ਸੋਹਣੇ ਰੱਬ ਦੀ ਖਾਸ ਮਿਹਰਬਾਨੀ ਨਾਲ ਤੁਸੀਂ ਇਨਸ਼ਾਅੱਲਾ ਸਹਿਬ ਔਲਾਦ ਵੀ ਹੋ ਜਾਓਗੇ।
5: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ, ਅੱਲਾਹ ਪਾਕ ਦੀ ਜ਼ਾਤ ਹੀ ਮੁਰਾਦਾਂ ਨੂੰ ਪੂਰਾ ਕਰਨ ਵਾਲੀ ਹੈ। ਬਸ ਅੱਛਾ ਇਲਾਜ ਅਤੇ ਦਰੁਸਤ ਤਸ਼ਖੀਸ ਹੋਣੀ ਚਾਹੀਦੀ ਹੈ, ਰੱਬ ਕਰਮ ਕਰਦਾ ਹੈ। ਸੁਲੇਮਾਨ ਸਾਹਿਬ, ਕੁਝ ਲੋਕ ਹਕੀਕੀ ਤੌਰ 'ਤੇ ਬਿਮਾਰ ਹੁੰਦੇ ਨੇ
6: ਅਤੇ
5: ਕੁਝ ਲੋਕ ਇਲਾਮਾ ਸੁਣ ਕੇ ਹੀ ਹਰ ਬਿਮਾਰੀ ਨੂੰ ਕਬੂਲ ਕਰ ਲੈਂਦੇ ਨੇ। ਸੁਲੇਮਾਨ
6: ਸਾਹਿਬ,
5: ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਹਕੀਕੀ ਤੌਰ 'ਤੇ ਬਿਮਾਰ ਹੈ ਅਤੇ ਇਹ ਡਰਾਮਾਬਾਜ਼ੀ ਕਰ ਰਿਹਾ।
6: ਸਹਿਮਾ ਜੀ, ਮੈਂ ਤਾਂ ਅਲਹਮਦੁਲਿਲਾ ਦੂਰੋਂ ਹੀ ਵੇਖ ਕੇ ਪਛਾਣ ਜਾਂਦਾ ਵਾਂ ਕਿ ਇਹ ਮਰੀਜ਼ ਦੀ ਕੈਫੀਅਤ ਕੀ ਹੈ।
5: ਅੱਛਾ
6: ਜੀ, ਅਤੇ ਉਹਨੂੰ ਕਿਸ ਕਿਸਮ ਦੀ ਪ੍ਰੋਬਲਮ ਹੈ, ਹਕੀਕੀ ਜਾਂ ਡਰਾਮੇਬਾਜ਼ੀ?
5: ਜ਼ਾਹਿਰ ਹੈ ਸੁਲੇਮਾਨ ਸਾਹਿਬ, ਤੁਹਾਡੀ ਤੇ ਮਾਸ਼ਾਅੱਲਾ ਇਸ ਕੰਮ ਵਿੱਚ ਉਮਰ ਗੁਜ਼ਰੀ ਹੈ, ਤੁਸੀਂ ਨਹੀਂ ਪਛਾਣੋਗੇ ਤੇ ਕੀ ਮੈਂ ਪਛਾਣਾਂਗੀ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਆ ਗਈ ਹੈ ਜਿਹੜੀ ਸਾਡੇ ਇੱਕ ਭੈਣ ਹੋਰਾਂ ਨੇ ਲਿਖੀ ਹੈ।
6: ਜੀ ਜੀ,
5: ਫਰਮਾਉਂਦੀਆਂ ਨੇ, ਮੈਂ ਤੁਹਾਨੂੰ ਦੂਜੀ ਵਾਰੀ ਈਮੇਲ ਲਿਖੀ ਹੈ, ਅਲਹਮਦੁਲਿਲਾ ਮੇਰੇ ਵਾਲਾਂ ਦਾ ਮਸਲਾ ਤਾਂ ਠੀਕ ਹੋ ਗਿਆ, ਲੇਕਿਨ ਹੁਣ ਮਸਲਾ ਇਹ ਵੇ ਕਿ ਮੇਰੀ ਹਮਸ਼ੀਰਾ ਜਿਹਦੀ ਉਮਰ 22 ਸਾਲ ਹੈ, ਉਹਦਾ ਜਿਸਮ ਬਹੁਤ ਮੋਟਾ ਹੋਇਆ, ਹਾਲਾਂਕਿ ਸਾਰਾ ਸਾਰਾ ਦਿਨ ਭੁੱਖੀ ਰਹਿੰਦੀ ਹੈ, ਐਕਸਰਸਾਈਜ਼ ਕਰਦੀ ਹੈ ਅਤੇ ਸਲੀਮਿੰਗ ਕੋਰਸਿਸ ਵੀ ਇਸਤੇਮਾਲ ਕਰ ਚੁੱਕੀ ਹੈ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਜਿਸ ਤਰ੍ਹਾਂ ਮੈਨੂੰ ਬਿਹਤਰੀਨ ਦਵਾਈ ਘੱਲੀ ਸੀ, ਇਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਮੇਰੀ ਹਮਸ਼ੀਰਾ ਵਾਸਤੇ ਵੀ ਘੱਲ ਦਿਓ।
6: ਭੈਣ ਜੀ, ਮੋਟਾਪਾ ਜਿਸਮ ਵਿੱਚ ਕੋਲੈਸਟ੍ਰੋਲ ਦੀ ਜ਼ਿਆਦਤੀ ਦੇ ਨਾਲ ਹੁੰਦਾ ਹੈ, ਲਿਹਾਜ਼ਾ ਚਿਕਨਾਈ ਵਾਲੀ ਗਜ਼ਾ ਨੂੰ ਤਰਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
5: ਬਿਲਕੁਲ।
6: ਅਤੇ ਦੂਜੀ ਗੱਲ ਯਾਦ ਰੱਖੋ ਕਿ ਡਾਇਟਿੰਗ ਨਾਲ ਜਿਸਮਾਨੀ ਕਮਜ਼ੋਰੀ ਹੋ ਜਾਂਦੀ ਹੈ, ਜਿਹੜੀ ਬਜ਼ਾਤੇ ਖੁਦ ਪ੍ਰੋਬਲਮ ਹੈ। ਲਿਹਾਜ਼ਾ ਡਾਇਟਿੰਗ ਨਾ ਕਰੋ, ਬਲਕਿ ਇਤਦਾਲ ਦੇ ਮੁਤਾਬਿਕ ਗਜ਼ਾ ਖਾਓ। ਮੇਰੀ ਪਿਆਰੀ ਭੈਣ, ਮੈਂ ਤੁਹਾਡੀ ਹਮਸ਼ੀਰਾ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਕੋਲੈਸਟ੍ਰੋਲ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਅਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਨੂੰ ਤਹਿਲੀਲ ਕਰਕੇ ਮੋਟਾਪੇ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਤੁਸੀਂ ਤਜਵੀਜ਼ ਕਰਦਾ ਖੁਰਾਕ ਤੇ ਦਵਾਈ ਤੇ ਅਮਲ ਕਰੋ, ਇਨਸ਼ਾਅੱਲਾ ਮੋਟਾਪੇ ਤੋਂ ਵੀ ਨਿਜਾਤ ਮਿਲ ਜਾਏਗੀ।
5: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਭੈਣ ਜੀ, ਹੁਣ ਤੁਸੀਂ ਤੇ ਤੁਹਾਡੀ ਹਮਸ਼ੀਰਾਂ ਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਗੀ, ਕਿਉਂਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਵਾਕਈ ਬੜੀ ਕਾਰਾਮਦ ਹੈ ਤੇ ਮੈਂ ਤੁਹਾਨੂੰ ਯਕੀਨ ਦਵਾਨੀ ਆ ਕਿ ਇਨਸ਼ਾਅੱਲਾ ਤਾਲਾ ਤੁਸੀਂ ਜਾਂ ਤੁਹਾਡੀ ਹਮਸ਼ੀਰਾਂ ਨੂੰ ਮੋਟਾਪੇ ਤੋਂ ਨਿਜਾਤ ਮਿਲ ਹੀ ਜਾਏਗੀ ਤੇ ਤੁਸੀਂ ਸਲੀਮ ਸਮਾਰਟ ਹੋ ਜਾਓਗੇ। ਬਿਲਕੁਲ ਮੇਰੀ ਤਰ੍ਹਾਂ
6: ਸਹਿਮਾ ਜੀ ਹੈ ਤੇ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਮਿਸਾਲ ਹੋ ਗਈ ਹੈ।
5: ਨਹੀਂ ਇੱਕ ਮੀਆਂ ਮਿੱਠੂ ਨਹੀਂ, ਮੈਂ ਤਾਂ ਕੋਇਲ ਆ,
6: ਯਾਨੀ ਆਪਣੇ ਮੂੰਹ ਬੀਬੀ ਕੋਇਲ।
5: ਤੁਸੀਂ ਤੇ ਅਜੀਬ ਗੱਲਾਂ ਕਰਦੇ ਹੋ। ਸੁਲੇਮਾਨ ਸਾਹਿਬ
6: ਜੀ,
5: ਇਹ ਈਮੇਲ ਰਜ਼ਾ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ, ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਲਿਖਦੇ ਨੇ ਕਿ ਮੈਂ ਬੇਉਲਾਦੀ ਦੇ ਹਵਾਲੇ ਨਾਲ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਤਾਂ ਕਿ ਤੁਹਾਨੂੰ ਆਪਣੀ ਰਿਪੋਰਟਸ ਵੀ ਵਿਖਾਵਾਂ ਅਤੇ ਸਾਰੀ ਕੇਸ ਦੀ ਹਿਸਟਰੀ ਵੀ ਦੱਸਾਂ, ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਸਕੇ ਅਤੇ ਇਲਾਜ ਵਿੱਚ ਸਹੂਲਤ ਹੋਵੇ। ਮਿਹਰਬਾਨੀ ਕਰਕੇ ਮੁਲਾਕਾਤ ਬਾਰੇ ਆਗਾਹ ਕਰੋ।
6: ਮੋਹਤਮਰ ਰਜ਼ਾ ਭਾਈ, ਮੈਂ ਰੋਜ਼ਾਨਾ ਹੀ ਬਿਲਾ ਨਾਗਾ ਦਵਾਖਾਨੇ ਅਤੇ ਮਰੀਜ਼ਾਂ ਨੂੰ ਚੈੱਕ ਕਰਨਾ, ਤੁਸੀਂ ਕਿਸੇ ਵੀ ਦਿਨ ਤਸ਼ਰੀਫ ਲਿਆ ਸਕਦੇ ਹੋ।
5: ਜੀ ਜਨਾਬ ਰਜ਼ਾ ਸਾਹਿਬ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ। ਸੁਲੇਮਾਨ ਸਾਹਿਬ
6: ਜੀ,
5: ਈਮੇਲ ਤੇ SMS ਵੀ ਬਾਕੀ ਤੇ ਗੁਫ਼ਤਗੂ ਵੀ ਬਾਕੀ, ਲੇਕਿਨ ਵਕਤ ਮੁੱਕਿਆ ਜੀ, ਲਿਹਾਜ਼ਾ ਬਾਕੀ ਈਮੇਲ ਤੇ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਤਿੱਬੀ ਤਹਿਕੀਕੀ ਤੇ ਅਮਲੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ।
6: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
5: ਜੀ। ਮਿਹਰਬਾਨੀ, ਸੋਹਣੇ ਭੈਣ ਭਰਾ, ਆਪਣੀ ਤੇ ਆਪਣੀ ਫੈਮਿਲੀ ਦੀ ਸਿਹਤਮੰਦ ਜ਼ਿੰਦਗੀ ਵਾਸਤੇ ਤੁਸੀਂ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਸਦਾ ਮੁਸਕਰਾਓ ਅਤੇ ਸਿਹਤਮੰਦ ਰਹੋ ਅਤੇ ਆਪਣੀ ਜ਼ਿੰਦਗੀ ਨੂੰ ਖੂਬ ਇੰਜੋਏ ਕਰੋ। ਇਹਨਾਂ ਪੁਰਖਲੂਸ ਦੁਆਵਾਂ ਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।
4: ਸੁਣਦੇ ਰਹੀਏ FM 101.